0: ਕੱਲ ਕੁਝ ਨੀ ਜੇ ਸੋਚਣਾ ਤੇ ਸੋਚਗਾ ਜੀ ਅੱਜ ਬਾਰਿਸ਼ ਪੈ ਕੱਲ ਹੋਣਾ ਬਸ
1: ਜੀ ਓਕੇ ਜੀ ਗਾਣਾ ਚੇਂਜ ਕਰਤੇ ਹੈ ਜੀ ਸਾਥ ਸਾਥ ਔਰ 03000113488 ਇਸਕੇ ਉਪਰ ਆਪ ਲੋਗ ਕੀ ਕਾਲਸ ਬਹੁਤ ਸਾਰੀ

ਸਵਾੜੀ ਪੱਛਬੀ ਲੈਣ ਮੁੰਡਿਆਂ ਦੀ ਜਦੋਂ ਲੱਗਦੀ ਤੂੰ ਕਹਿਣ ਪਾਵੀ ਮੁੰਡਿਆਂ ਨੂੰ ਵਹਿਮ ਕੁੜੀ ਲੱਗਦੀ ਹੈ ਮੈਨੂੰ ਬਰਬਾਦੀ ਕੁੜੀ ਚੱਲਦੀ ਹੈ ਲੱਗੇ ਸਾਨੂੰ ਐਥਲੀਟ ਮਾਮ ਸ਼ੈਲ ਪਾਵੇ ਤੇਰੀ ਫੀਜ਼ੀ ਖੁੱਲਦੇ ਨੇ ਬਲੈਕ ਡੋਰਸ ਨਿਕਲੇ ਤੂੰ ਮਾਰ ਫਿਰ ਹਿੱਲਦਾ ਨੀ ਡੈਸ਼ਬੋਰਡ ਚੱਲੇ ਦੀ ਤੂੰ ਚਾਨ ਸਿਆਸੀ ਬੋਤਲਾਂ ਨੂੰ ਕੁੱਟਣਾ ਮੈਂ ਜਨਮ ਦੀ ਪਿਆਸੀ।

ਲੱਗਦੀ ਹੈ ਜਿਵੇਂ ਮਜ਼ਰਵਾੜੀ ਬਚਦੀ ਹੈ ਲੈਣ ਮੁੰਡਿਆਂ ਦੀ ਜਦੋਂ ਲੱਗਦੀ ਤੂੰ ਕਹਿਣ ਪਗੀ ਮੁੰਡਿਆਂ ਨੂੰ ਵਹਿਮ ਕੁੜੀ ਲੱਗਦੀ ਹੈ ਮੈਨੂੰ ਬਰਬਾਦੀ ਕੁੜੀ ਚੱਲਦੀ ਹੈ ਲੱਗੇ ਸਾਨੂੰ ਐਸਲੀ ਮਾਮ ਸ਼ੈਲ ਪਾਵੇ ਤੇਰੀ ਫੀਜ਼ੀ ਖੁੱਲਦੇ ਨੇ ਬਲੈਕ ਡੋਰਸ ਨਿਕਲੇ ਤੂੰ ਮਾਰ ਫਿਰ ਹਿੱਲਦਾ ਨੀ ਡੈਂਸ ਫੋਰ ਚੱਲੇ ਦੀ ਤੂੰ ਚਾਲ ਸਿਆਸੀ।

0: ਕਯੋ ਕਾਲ ਦਿਸਦਾ ਜੀ ਕੇਰ ਹੁੰਦੋ ਹੈਲੋ ਅਸਲਾਮ ਅਲੈਕੁਮ ਜੀ ਕੇਰ ਸਾਹਿਬ ਐ ਕਿਥਾਂ ਖਾਂ ਜੀ ਛਾ ਹਾਲ ਅਲਾ ਰੱਖਿਆ ਖੋਸਾ ਸਾਹਿਬ ਖੁਸ਼ ਆਯੋ ਠੀਕ ਆਯੋ
1: ਖੈਰ ਪਿਆਰ ਤੂੰ ਦਾਦਾ
0: ਅਲਹਮਦੁਲਿਲਾ ਦੁਆ ਲੱਗੀ ਪਈ ਤਾਂ ਸਾ ਕਦੇ ਵੀ ਕੇਰ ਪੇ ਬੁਦੇ ਜੀ ਜੀ ਮਿਹਰਬਾਨੀ ਲੱਖ ਥੋਰਾ ਮਿੱਠਾ ਮਾਣੋ ਲੱਖ ਥੋਰਾ ਓਕੇ ਦਿਸਦਾ ਜੀ ਹਾਣੀ ਕਾਲ ਤੇ ਕੇਰ ਹੈਲੋ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਭਾਉ ਦੁਆ
1: ਕਿਥਾਂ
0: ਛਾ ਹਾਲ ਅਹਿਮਦਾਣੀ ਸਾਹਿਬ ਖੁਸ਼ ਆਯੋ ਠੀਕ ਆਯੋ ਚੰਗਾ ਭਲਾ ਮਤਾਰਾ ਜੋੜ
1: ਖੈਰ ਕੱਲ ਵੀ ਮੂੰ ਫੋਨ ਕਈ ਵਾਰ ਆਖਰੀ ਤੇ ਮੈਂ ਹਾਣੇ ਨੰਬਰ ਲਗੋ
0: ਹਾਂ ਬਸ ਇਹ ਨਸੀਬ ਜੀ ਗੱਲ ਆਏ ਫੋਨ ਮੁੰਹੋ ਅਸਲ ਮੈਂ ਖਬਰ ਛਾ ਆਏ ਜੇਕੇ ਭਾਈਣ ਵਾਰਾ ਭਾਈਂਦਾ ਆਇਨ ਉਨ੍ਹਾਂ ਜੀ ਕਾਲ ਸਭਨੀ ਜੀ ਕੋਸ਼ਿਸ਼ ਹੁੰਦੀ ਆ ਤਾਂ ਲੱਗੇ ਪਰ ਹਾਣੇ ਹਜ਼ਾਰੇ ਦੋਸਤ ਮਿਹਰਬਾਨ ਭੇਨਰੂ ਭਾਇਰ ਏਤਰੋ ਭਾਈਨ ਥਾ ਵਰੀ ਕਾਲ ਜੇਕੇ ਉਹ ਲੱਗਦੀਆਂ ਥੋੜੀਆਂ ਸੋ ਬਹਰਹਾਲ ਇਹ ਤਵਾਂ ਜੋ ਮੁਹਬਤੂ ਆਇਨ ਕਾਲ ਲੱਗੇ ਨਾ ਲੱਗੇ ਮੁਹਬਤੂਨ ਜਾ ਸਿਲਸਿਲਾ ਜਾਰੀ ਹੋ ਸਾਰੀ ਅਵਾਂ ਜੋ ਖਿਦਮਤ ਗੁਜ਼ਾਰ ਅਵਾਂ ਜੋ ਪੈਂਜੋ ਯੂਨਸ ਬਕਾਰੀ ਜੀ ਹਾਂ ਫਰਮਾਇਸ਼ ਹਿਨ ਮੈਂ ਡਿਸੋ ਬੈਕ ਟੂ ਬੈਕ ਕਾਲ ਪਈ ਹਲੇ ਤਾਂ ਫਰਮਾਇਸ਼ ਪੂਰੀ ਥੀਏ ਘਟਦੀ ਪਰ ਫਰਮਾਇਸ਼ ਜੇਕਾ ਆ ਨਾ ਉਹ ਤਵਾਂ ਪਹਿਰੀ ਕਲਾਕ ਮੈਂ ਕੰਦੋ ਤਾਂ ਥੀ ਵੇਂਦੀ ਪੂਰੀ ਪਰ ਖੈਰ ਕੋ ਮਸਲੋ ਕੋਨੇ ਕੱਲ ਤਾਂ ਕਿਹੜੀ ਫਰਮਾਇਸ਼ ਕਹੀ ਚਲੋ ਉਰਸ ਜੇ ਆਵਾਜ਼ ਮੈਂ ਅਜਾ ਮੁੰਹੀ ਪਸੰਦ ਤੇ ਉਰਸ ਜੇ ਆਵਾਜ਼ ਮੈਂ ਕਲਾਮ ਤਾਂ ਜੇ ਲਾ ਪਲੇ ਕਰੇ ਰਵਾਨੂ ਥੀ ਵੇਂਦਸ ਜੇਰੀ ਮਲ ਪੋ ਬੁੱਧ ਚੋ ठीक है साईं भला अवां खां जेके फरमाइश कयां तां कुछ गाए बुधायो त पो
1: नात गाए बुधायो तो के बाकी
0: असल में गानन जे विच में त मुनासिब कोन थो लगे पर ठीक है भले बस सिटूं बुधायो बिस्मिल्लाह